0: ବଦନାମ ବସିଓ ବାଉର ମେମୋ ଜନା ନବ ଜୁନୁ ଜି ତାସୁ କୋ ବଦଗା ପ୍ରୋଗ୍ରାମ କେ ମାତେ ଲାଇଫ କଲ ରାମେଲା ବଖଲ ଗୁଆଡି ନୁ ତାସୁ ବିଲକୁଲ ମାତେ ବଦି ପ୍ରୋଗ୍ରାମ କେ ଲାଇଫ କଲ ରାମେଲା ବଖଲ ଇଶି ଦ ଲାଇଫ କଲ ଦେ ଖବଲ ଦୁବାର ତାସୁ ବ ମୋବାଇଲ କେ ଲାଲ ଶି ଡାଇଲ ଥବ ଗମଜେ କେ ଚି ନମ୍ବର ଡାଇଲ କିଗି ଆଲ ତବର କେ 03 88 88 185 ਯਾਨੀ 03 02 ਅਤ ਅਤ ਅਤ ਅਤ ਯੋ ਪਿੰਜ਼ਾ 0 ਪ ਦਗ ਨੰਬਰ ਬਾਣੀ ਜਸਮਾ ਤੇ ਲਾਈਫ ਕਾਲ ਰਾ ਮਿਲਾ ਵਖਲੇ ਸ਼ੀ ਉਸ ਮਾ ਸਰਾ ਦ ਲਾਈਫ ਕਾਲ ਦ ਲਾਰੀ ਖਬਰ ਕੋਲੇ ਸ਼ੀ ਤਸੂ ਸਰ ਸਰ ਮਾ ਤੇ ਲਾਈਫ ਕਾਲ ਰਾ ਮਿਲੋ ਕੀ ਰਾਜ਼ੀ ਜੀ ਦ ਲਾਈਫ ਕਾਲ ਆਗਾਜ਼ ਕੂਚ ਆਏ ਜਮਾ ਸਰਨੰਦ ਵਜ਼ਰਸ਼ ਪਗਿਸ਼ਤਮ ਕਾਲ ਦ ਨਹਮ ਮਿਆਸ਼ਤੀ ਦ ਦਵਯਮ ਨੇਟੀ ਦ ਚਾਰ ਸ਼ੰਬੀ ਦ ਉਰਜ਼ੀ ਦ ਸ਼ਪਗਿਸ਼ ਮਿਨਟਾ ਓ ਪਨਹ ਬਜੀ ਬਾਣੀ ਦੇਵਖ ਕੇ ਜਮਾ ਸਰਦ ਪਹਿਲਨੀ ਲਾਈਫ ਕਾਲ ਦ ਲਾਰੀ ਸੂਗ ਰਵਾਨ ਦਿਓ ਜਮਾ ਸਰਾ ਸੋਲ ਗਵਾੜੀ ਲੈਟਸ ਸੀ ਫਸਟ ਲਾਈਫ ਕਾਲਰ ਆਫ ਦੀ ਸ਼ੋ ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁਹੁ
1: ਵਾਲੇਕੁਮ ਸਲਾਮ ਸਿੰਘ ਭਾਈ ਜਾਨ ਸਹੀ ਤੋ
0: ਅੱਲਾ ਖੁਦ ਡੇਰ ਕਦਰ ਕਰੋਰ ਲਕਸ਼ਾ ਨੇ ਰਾਵੀਖ ਸ਼ ਰੇਡੀਓ ਤੇ ਕਾਲ ਰਾਮੇ ਲੋ ਕੜੇ ਦੇ ਸੂ ਕੀ ਉਹ ਕਮ ਜ਼ੇਨਾ
1: ਜਮਰੋਤ ਖਬਰ ਜਾਂ ਰਮਜ਼ਾਨ ਇਮ ਦੇ ਜਮਰੋਤ
0: ਰਮਜ਼ਾਨ ਲਗ ਰਾ ਵਿਖਸ਼ਾ ਲਗ ਰਾ ਵਿਖਸ਼ਾ ਰੇਡੀਓ ਤੇ ਕਾਲ ਰਾਮੇ ਲੋ ਕੜੇ ਦੇ ਰੂਰਾ ਰੇਡੀਓ ਤੇ ਕਾਲ ਰਾਮੇ ਲੋ ਕੜੇ ਲਗ ਰਾ ਵਿਖਸ਼ਾ
1: ਵਲਾ ਉਸ ਦਾ ਸਿੱਧਾ ਕਾਰਨ ਰਾ ਨੰਬਰ ਦਸਿਮ ਤੜੇ ਹਮ ਤਾਸ ਪ੍ਰੋਗਰਾਮ
0: ਖਜੀ ਖਸੰਗ ਖੈ ਖੈਰ ਦੇ ਜੂੜੀ ਬਰਾਬਰ ਰੂਗੀ ਦੇ ਖੇੜਾ
1: ਵਲਾ ਮਨ ਦੀ ਸਿੰਘ ਹੈ ਤਾਸ
0: ਅੱਲਾ ਖੁਦ ਡਿਰ ਕਦਰ ਉਹ ਸਿੰਘ ਪ੍ਰੋਗਰਾਮ ਤੇ ਨਾਸਤੀ ਪ੍ਰੋਗਰਾਮ ਜ਼ਮੰਗ ਔਰੀ ਬਦੀ ਵਖੀ ماشاء اللہ ماشاء اللہ نو سنگ در باندھ لگی گی یار ڈاکٹر سے بالکل ٹھیک ٹھاک دے خوچوں گی اسپتال کے بیماران سر بیزی نو دے وجنا چونگی خپل باندې پروگرام لرا نغل لو اور نن یہ ذرا ولے گل منو خفشوے رخفشوے خو نہیں کنے چیز پروگرام لرا گلے ما نن اوس نه چې ته خفه شې ګورې مونږ خو کله کله را ځو او کله را کله دا خلک تنګو را تنګو نو چېرته خفه نه شي زمونږ نه او که نه ګوره خفګانونه به ګورې بالکل نه کې رمضان ګوره چې خفګانونه کې نو ګوره بیا زه پروګرام نه راځم ولې چې زما خو ستا خوشحالۍ په کار دي ستا خفګانونه خو زما نه دي په کار کنه او که نه څنګه در ته ووایه رمضان چې څه کار روزګار کې ته وایې چې د کار نه راغلم نو څه کار کې در ته ووایه کارخانوں کی کچن دے لگے ولی دی صحیح صحیح صحیح صحیح صحیح کچن سامان دے دے او بیل دن بل سر سامان دے تا سرا
1: دا کچن میچن سامان دے کرا کری ہٹا گو تو بس
0: ماشاء اللہ ماشاء اللہ زدا خو ډیره ښکلی خبره ده چې ستاسو کار روان دی د خیر او کار مو چلیږي دا خو د ټولو نه خبره ده څنګه رمضان دره ته وایي چې کار روزګار لکه ښه روان دی لکه ټیک روان دی او کنه مطلب څه ګډوډي پکې مجبوري پکې راغلی ده نن سبا ورځو کې ماشاء اللہ نه او دا کوم سټالونه چې دا لګولي دي نو دا ستا خپل دی او کنه چا سره کار کې ته ماشاء اللہ ماشاء اللہ ماشاء اللہ بس داخو ڈیر خکلی خبر ہے خپل کار روزگار کے دخیر لگے او خپل کار دوبارہ شروع کرے دے داخو ڈیر خکلی خبر ہے تاجر تو معلومات کرے جس تاسو دی کارخانوں کی زمونگ دا بیلڑو نہ ملاوی گی ہوگا نا زمونگ دا بیلڑو نہ ملاوی گی
1: والا من دا معلومات میں وہ تاس نہ ما گول کنا پیرانو کی خو ما تر دیر تا پوسو گو میں نہ کول دا ویڑو نا والا
0: گور کارخانو کی تا صبح عزت شاہ کاسمیٹکس والے پی جنے کنے عزت شاہ پی جنے او کنے عزت شاہ تے نہ پی جنے
1: عزت شاہ کم دے کے
0: عزت شاہ چ کم دے دا پ دغ پلازا کی دے یار سر نو می دے ملک تاج مارکیٹ کی دے ملک تاج مارکیٹ کی پکارخانو کی ملک تاج مارکیٹ کی عزت شاہ دکان دے کنا دا غسر ملاوی کی کنا ملک تاج مارکیٹ کی او پخیل آسمان جگم دے دا عزت شاہ دکان دے اگل ورشی او داغن جگم دے دا خیر کریم واخلی او باقی دبا سر کوپن ہم جمع گے خاں چی مہران گاڑی بدا ڈرا کے زمون سر بیا راشی
1: ٹھیک تھا ان شاء
0: اللہ اللہ دے ڈیر کا دروکا الله
1: خو... نن مته دی وګرځم پوه شو ما چې تاسو یو کې خدای کی می د پیرانو کې نه ملګری دی کاسمیټیک دکان نو کې
0: بس هغه به ځان هغه به ځان لروړی نه کنه هغه کې هغه سره هغه به ګټه مټړې رنه وی کنه پدې کې نو دی وجنه به ځان لروړی نه
1: آو آو بالکل بالکل بلایډون حوالہ یو برین دا کوئی
0: صحیح ده صحیح ده صحیح ده صحیح ده زه خوشاله اوسی الله خو مړ کډرو کډ کال کولو د پاره دی ډیر ذات مننه کوم ډیر قدر مند را دوسی کی گچاتا سلام دعا کول غواړي نو په خو غواس کی دی سلام دعا لګلې شي
1: ټول ما ټول وران وران تا ما تر سلام دعا
0: وعلیکم سلام ډیر ذات مننه خوشاله اوسی ثانک یو سو ویری مچ